ਆਗਸਟ ਜੀ ਦੇ ਸਿਰਾ ਚਿਕਮ ਦੇ ਗਰਮਈ ਮੌਸਮ ਡੇਰ ਜ਼ਿਆਦ ਗਰਮੀ ਦਾ ਆਖਲਕ ਪਰੇਸ਼ਾਨੀ ਦੇ ਡੇਰ ਜ਼ਿਆਦ ਸਤੂੰਜ਼ ਸਰਮ ਮਖਤੀ ਦੇ ਡੇਰ ਜ਼ਿਆਦ ਮਸਲੂ ਸਰਮ ਮਖਤੀ ਆ ਚਿਕਮ ਦੇ ਨੋ ਕਤਾ ਸੁਮ ਦੇ ਗਰਮਈ ਨਾ ਪਰੇਸ਼ਾਨ ਹੈ ਅਸਤਾ ਸੂਜੂ ਡੇਰ ਜ਼ਿਆਦ ਖੋਲਕੀ ਆ ਇਨਸਾਨ ਬਿਆ ਬਦਬੂ ਡੇਰ ਜ਼ਿਆਦ ਜ਼ਿਨੂ ਤਾ ਸੁ ਬਿਲਕੁਲ ਇੰਤਿਹਾਬ ਕੋਲੀ ਸ਼ੀ ਦੇ ਸਨਾ ਕਾਸਮੈਟਿਕ ਪਾਕਿਸਤਾਨ ਦੇ ਸਾਬੂਨ ਯਾਨੀ ਦੇ ਸੂਪ ਬਿਲਕੁਲ ਇਨਸ਼ਾਅੱਲਾ ਅਸਤਾ ਸੁਦਗਾ ਸਕਿਨ ਨਾ ਅਸਤਾ ਸੁਦਗਾ ਬਦਨ ਨਾ ਬਚਿਕਮ ਦੇ ਆਹ ਕੁਲੇ ਵਾਲੇ ਸਫਾ ਵਾਲੀ ਸਿਰ ਸਿਰ ਚਿਕਮ ਦੇ ਬੇਹਤਰੀਨ ਖੁਸ਼ਬੂ ਹੁਮ ਦਰਕੀ ਆਸਤਾ ਸੂਜੂਦ ਬੋਸਰ ਬਿਲਕੁਲ ਡੀਹਾਈਡਰੇਟ ਬੀ ਵਰਸਰਾ ਸਤਾ ਸੂਜੂਦ ਬੋਸਰ ਬਿਲਕੁਲ ਖੈਸਾ ਤਾਜ਼ਾ ਵੀ ਵਰਸਰਾ ਵਰਸਰਾ ਸਤਾ ਸੂਜੂਦ ਲਬਦਾ ਯਖਵਾਲੀ ਵਰਕੀ ਮੁਖਤਲਿਫ ਗਰਮਾ ਕੀ ਸਹੁਮ ਵੀ ਇਨਸ਼ਾਅੱਲਾ ਇਨਸ਼ਾਅੱਲਾ ਗੇ ਕੇ ਬਕਮੇਰਾ ਵਾਲੀ ਨੁਤਾ ਸੁਮੰਗ ਦੇ ਸਨਾ ਕਾਸਮੈਟਿਕ ਪਾਕਿਸਤਾਨ ਆ ਇੰਤਿਹਾਬ ਕੋਲੇ ਸ਼ੇ ਜ਼ਮੰਗ ਦੇ ਸੋਪ ਯਾਨੀ ਜ਼ਮੰਗ ਦੇ ਸਾਬੂਨ ਚੁੰਕਿ ਜ਼ਮੰਗ ਸਲੂਰ ਕਿਸਮ ਸਾਬੂਨ ਨੇ ਚਿਕਮ ਯੋ ਹੁਮ ਸਾਸੂ ਖਖਵੀ ਅਦਾਗੇ ਇੰਤਿਹਾਬ ਤਾਸੂ ਕੋਲੇ ਸ਼ੇ ਕ ਲੇਮਨ ਵੀ ਕ ਔਰੇਂਜ ਵੀ ਕ ਜਸਮਿਨ ਵੀ ਕ ਦ ਫਲਾਵਰ ਵੀ ਯਾਨੀ ਕ ਦ ਲੇਂਬੂ ਵੀ ਕ ਦ ਮਾਲਟੀ ਵੀ ਕ ਦ ਜਸਮਿਨ ਯਾਨੀ ਦ ਚੰਬੇਲੀ ਵੀ ਕ ਦ ਗੁਲਾਬ ਵੀ ਹਮਾਰੀ ਚਾਰ ਕਿਸਮ ਕੇ ਸੋਪ ਸ਼ਾਮਿਲ ਹੈ ਗਰਮੀ ਕਾ ਮੌਸਮ ਹੈ ਆਪ ਲੋਕ ਵੀ ਜਬ ਵਾਕ ਕਰਤੇ ਹੋ ਗੇਮ ਖੇਲਤੇ ਹੋ ਘਰ ਸੇ ਬਾਹਰ ਜਾਤੇ ਹੋ ਕਈ ਬਾਜ਼ਾਰ ਜਾਤੇ ਹੋ ਵਾਪਸ ਆ ਕੇ ਆਪਕੀ ਜਿਸਮ ਵੀ ਮਤਲਬ ਪਸੀਨਾ ਆ ਕੀ ਵਜ੍ਹਾ ਸੇ ਬਦਬੂ ਕਰਤਾ ਹੈ ਯਾ ਉਸ ਆਪ ਲੋਕ ਪਰੇਸ਼ਾਨ ਹੈ ਤੋ ਇਨਸ਼ਾਅੱਲਾ ਇੱਕ ਦਫਾ ਜ਼ਰੂਰੀ ਇੰਤਿਹਾਬ ਕਰ ਲੇ ਜਨਾ ਕਾਸਮੈਟਿਕ ਪਾਕਿਸਤਾਨ ਸੋਪ ਕੀ ਯਾਨੀ ਸਾਬੁਨ ਕੀ ਇਨਸ਼ਾਅੱਲਾ ਇਨਸ਼ਾਅੱਲਾ ਆ ਖੂਬਸੂਰਤੀ ਕੀ ਸਾਥ ਸਾਥ ਇੱਕ ਬਿਹਤਰੀਨ ਖੁਸ਼ਬੂ ਵੀ ਆਪ ਲੋਕੋ ਕੋ ਮਿਲੇਗੀ ਆ ਬਿਹਤਰੀਨ ਖੁਸ਼ਬੂ ਕੀ ਸਾਥ ਸਾਥ ਜੋ ਹੈ ਨਾ ਆਪਕੋ ਸਕਿਨ ਕੋ ਬਿਲਕੁਲ ਠੰਡਾ ਰੱਖੇਗਾ ਆ ਗਰਮੀ ਕੀ ਵਜ੍ਹਾ ਸੇ ਜੋ ਛੋਟੇ ਛੋਟੇ ਵਗੈਰਾ ਦਾਨੇ ਆਤੇ ਇਨਸ਼ਾਅੱਲਾ ਉਸ ਮੇ ਵੀ ਕਮੀ ਕਾ ਜ਼ਰੀਆ ਬਨੇਗਾ ਤੋ ਇਨਸ਼ਾਅੱਲਾ ਆਪ ਲੋਕ ਜਹਾਂ ਵੀ ਜਾਏ ਇੱਕ ਦਫਾ ਜ਼ਰੂਰ ਇੰਤਿਹਾਬ ਕਰ ਲੇ ਚਾਰ ਕਿਸਮ ਕਾ ਸੋਪ ਕੇ ਜੋ ਵੀ ਕਿਸਮ ਆਪ ਲੋਕੋ ਕੋ ਪਸੰਦ ਹੈ ਵਹੀ ਕਿਸਮ ਆਪ ਲੋਕ ਲੈ ਸਕਤੇ ਜਹਾਂ ਵੀ ਆਪਕੋ ਚਾਹੀਏ ਐਡਰੈਸ ਚਾਹੀਏ ਹਮੇ ਮੈਸੇਜ ਕਰੇ ਹਮੇ ਕਾਲ ਕਰੇ ਅਗਰ ਕੋਈ ਕਾਲ ਨਹੀਂ ਕਰ ਸਕਤਾ ਯਾ ਮੈਸੇਜ ਨੈਟਵਰਕ ਕਾ ਇਸ਼ੂ ਹੈ ਰੋਜ਼ ਆਪਕੇ ਲੋਕੋ ਕੇ ਪਾਸ ਵਟਸਐਪ ਮੌਜੂਦ ਹੈ ਅਗਰ ਕਿਸੀ ਕੇ ਪਾਸ ਵੀ ਵਟਸਐਪ ਮੌਜੂਦ ਹੈ ਤੋ ਹਮੇ ਯਹੀ 0335435315 ਪਰ ਹਮਾਰਾ ਵਟਸਐਪ ਮੌਜੂਦ ਹੈ ਇਸੀ ਪੇ ਆਪ ਲੋਕ ਮੈਸੇਜ ਵੀ ਕਰੇ ਕਾਲ ਵੀ ਕਰੇ ਬਗੈਰ ਕਿਸੀ ਪਰੇਸ਼ਾਨੀ ਕੀ ਜੋ ਹੈ ਨਾ ਆਪ ਲੋਕ ਬਿਲਕੁਲ ਜਲਦੀ ਕਰੇ ਠੀਕ ਹੈ ਕੋਈ ਵੀ ਪਰੇਸ਼ਾਨੀ ਨਹੀਂ ਹੋ ਗਿਆ ਆਪ ਲੋਕੋ ਕੋ ਮੈਸੇਜ ਪਰ ਬਿਲਕੁਲ ਮੈਸੇਜ ਕਰੇ ਸੋਰੀ ਵਟਸਐਪ ਪੇ ਆਪ ਲੋਕ ਮੈਸੇਜ ਕਰ ਲੇ ਉਸ ਪੇ ਮੈਂ ਆਪਕੋ ਵੀ ਐਡਰੈਸ ਵਗੈਰਾ ਸੈਂਡ ਕਰ ਸਕਤਾ ਹੂੰ ਠੀਕ ਹੈ ਅਗਰ ਪ੍ਰੋਡਕਟ ਕੀ ਪਿਕਚਰ ਚਾਹੀਏ ਆਪ ਲੋਕੋ ਕੋ ਤੋ ਉਹ ਵੀ ਆਪ ਲੋਕੋ ਕੋ ਮਿਲ ਜਾਏਗੀ।